ਤੇ ਮੈਂ ਮੀ ਜਹਾਂ ਲਦੀਨੀ ਤੋਫਿਰ ਆ ਓ ਮੀ ਲਵਾ ਮੀ ਮੁਸਤਫਾ ਜ਼ਾਹਿਦ ਕੇ ਅਫਵਾ ਲਵੇ ਮੀ ਆਵਾਰਾ ਪਨਗੇ ਲਵੇ ਦਿਹਾਸ ਹੈਬਨਾ ਹਰ ਰਿਲੀਜ਼ ਕੁਰੀ ਫਿਲਮ ਏ ਫਿਲਮ ਕੀ ਮੈਸੇਜ ਮੀ ਖਿਆਲ ਦੇਣਗੇ ਆਇਸ਼ਾ ਫਰਾਤ ਫਵਾ ਮੈਸੇਜ ਮੀ ਆਇਸ਼ਾ ਗੇ ਮੈਸੇਜ ਕਮੀ ਉਨਣੀ ਸਮਾ ਕੀਨੇ ਤਾ ਸਮਾ ਮ ਵਰ ਬਰਾਬਰ ਇੰਗੇ ਆਇਸ਼ਾ ਯਾ ਜਹਾਲ ਦੀ ਬਲ ਜਾਣੇ ਬੀ ਦੇ ਦੁਨੀਏ ਹਮੇ ਦੁਨੀਆ ਹਮੇ ਅਸਤਾ ਕੀ ਕੇ ਬਾਈ ਬੁਨਣੀ ਦੋ ਓਕੇ ਹਮ ਆਇਸ਼ਾ ਯਾ ਜਹਾਲ ਦੇਣ ਇੰਗੇ ਜਾਣੇ ਬੀ ਦੇ ਮੀ ਲਵਾ ਇੰਗੇ ਇਤੁਰ ਮੈਸੇਜ ਮੇ ਤੇ ਅਲੀ ਗੇ ਫਰਾਤ ਫਵਾ ਮੈਸੇਜ ਹਾਏ ਸਮਾ ਕੀਨੇ ਹਾਲ ਸਮਾ ਗੇ ਹਾਲ ਹਮ ਵਰ ਰੰਗ ਅਲੀ ਗੇ ਹਾਲ ਕੀਨੇ ਮੀ ਉਲੇਨੀ ਦਤੁਰ ਐਸਕੇ ਅਸਲੂ ਤਾ ਹਾ ਹਾ ਵਰ ਮਜ਼ਾ ਕੋਲਾਨ ਕਮ ਉਮੀਦ ਕਰੇਂਗੇ ਵਰੰਗ ਹਿਗੈਮ ਰੋੜੀ ਵੇ ਸੇ ਬਜੇ ਹੈ ਮਿਥਾ ਬੀਚੁਗ ਓਸ਼ੋ ਵੇਲੇਗੇਂ ಎಹುನ್ ತೆರಿಂಗೆ ಹೋವುಂ ಅಡೋ ಹಾಲಂ ಮ್ಯುತಿ ಹಾದ ರಂಗಳೆ ಅಲಿ ಹಿಂಗಾಬಲದೋ ಬೊಸ್ತೆ ಹಾಲೋಬಿವೆ ಜಹಾಲಂ ಆ ಜಹಾಲ ದೇವಿ ದಾನಿಂಗೆ ಮೀ ವರ ಹಾಸ ಕುಜಕ ಓಕೆ ಕುಜ ಅಡುವಂ ಉನ್ನಾಣಿ ಕಮಂ ಉಮ್ಮೀದ ಕುರ ಹಿಂಗೆ ಓಕೆ ಅಲಿ ವೆಸ್ ಮಿಯದ ದೆಂ ವರ ಗಿನ ಬಯಕು ದತುರು ದಿಯ ದುವೆ ಹೆಗೆ ಗೊತ್ತು ಹಿಂಗೆ ಮಿ ಫಾಹಗ ಕುರೆವೆನಿ ದೆಂ ವರ ಮಜಾ ಕುರ ತಿಂಗೆ ದತುರು ಗೊಸ್ಗೆ ಮಿ ಉಳೆ ಹುರಿ ಹಾ ಮೀ ಉಂಬೆ ಸೇಮ್ ವಿಮ ಓಕೆ ಮೆ ಫುರ್ತ ಮಿ ಜಹಾಲ್ ದೇನಿ ಆಯಿಷಾಗೆ ರಿಕ್ವೆಸ್ಟ್ ಮಿ ಜಹಾಲ್ ದೇ ಜಾಣೆ ದಿ ಜಾಣೆ ಬಿದೆ ಮಿ ಲವ ಎಫ್ ಮೀ ಅಲಿಗೆ ರಿಕ್ವೆಸ್ಟ್ ಮಿ ಜಹಾಲ್ ದೇ ಬೋಸ್ ದೇ ಹಾಲೋ ಬಿ ವೇ ವಿಸ್ ಜಹಾಲ್ ದೇನಂಗೆ

0: حاضرين.
1: می پروگرام کا میگنستنی نماتا به موحالو رات می فوتو گوان دیونتا خوشالا دینی الاستاذ حسین رشدی.
2: ودیه 1 مگاهرتز دیوهی اف ام
3: ای کوبا تا کایچی ہادا لاس وجے
4: ا ہاد لاس وجے فو ہی مہنگینا ہنگا بدیوہی اف ام انن نیکون شو ایتو بالا
5: لنچ بریک
6: ਹੋਣੀ ਰਫੀਵਾ ਕੋਮੇ ਦੁਹੇ ਗੇ ਮੰਦਰੂ ਇੱਕ ਜਹਾਇਰ
7: ਨੂਦੀ ਹੈ ਕੇ ਮੈਗਾਹਰਟਸ ਦਿਵਹੀ ਐਫ ਐਮ
8: ਕੇ ਮਬੇ ਜਹਿਫਾ ਵਾ ਮੀ ਹੈ ਗੇ ਫਰਾਤੋਂ ਇਹਮ ਮੀ ਹੈ ਕ ਬਾਲੀ ਫਤੁਰ ਦਾਣੇ ਮੁੱਦਤ ਕੀ ਕੋਬਾ
9: ਬਿਹਨੇ ਗੁਮ ਗੇ ਹਤਰ ਦੁਆ ਸਕੋਰਿੰਗ ਬਿਹਨੇ ਗੁਮ ਫਹੁ ਹਤਰ ਦੁਆ ਹਾ ਹਮੇ ਬਾਲੀ ਜਹਿਫਾ ਵਾ ਮੀ ਹਾ ਕੇ ਫਰਾਤੋਂ ਇਹਮ ਮੀ ਹੋਣਾ ਬਾਲੀ ਫਤੁਰ ਮਗੇ ਫੁਰਸਤ ਹੋਵੇ
10: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨੁਕੁਰਬਾ ਸਿਹੀ ਫਰਵਾ ਹੋਦਵਾ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾਨਾਮਾ ਤੋਂ ਵਗੁੱਤ
1: ਅੱਲਾਹੁ ਅਕਬਰ ਅੱਲਾਹ